ਹੁੰਨੇ ਲਸ਼ਕਰ ਤਕੇ ਤਿਬੈ ਮੀ ਹੁੰਨਾ ਹਮੈਂ ਅਹਿੰਦ ਅੱਲਾਹ ਤਿਬੈ ਮੀ ਹੁੰਨਾ ਦਿਵੀ ਨਿਅਮ ਤਿਬੈ ਮੀ ਹੁੰ ਹੰਦਾ ਅੰਕੁਰਾਸ਼ੇ ਫਹੇ ਇਹ ਹਿੰਦੂ ਏਵਰਿੰਗੇ ਮੱਚ ਗਦ ਵਯਕਾਇ ਤਿਬੈ ਮੀ ਹੁੰਨਾ ਨੁਫੇਨ ਲਸ਼ਕਰ ਤਕੇ ਤਿਮਨ ਰਸਕਲਾਂਗੇ ਫੋਨ ਵੀਮੇ ਤਿਬੈ ਮੀ ਹੁੰ ਖੰਤ ਕੁਰਾਗੋਈ ਮੋਲ ਬੱਲਵਾ ਉਡਗਿੰਬ ਖਲ ਕਮਗਾ ਅੱਲਾਹ ਉਡਗਿੰਬੇ।